0: ਦੱਸ ਹੁਣ ਕੀ
1: ਓ ਜੀ ਵਨ ਹੈ ਸੌਂਗ ਨੰਬਰ 2 Gori Tulat Mar is song number 2. The choice is yours, my friends. 07925 700272 is the WhatsApp number. Let me know. Get in touch.